ਜਿਹੜਾ ਸਾਡੇ ਜੱਜ ਨੇ ਉਹ ਫਿਲਮ ਸਿੰਘ ਤੋਂ ਕਾਰਜਕ੍ਰਮ ਸਮਾਪਤ ਕਰੀਏ ਸੀ। ਆਕਾਸ਼ਵਾਣੀ ਨੂੰ ਅੰਦਰ ਬਾਅਦ ਵਡੋਦਰਾ ਕੇਂਦਰ ਨੂੰ ਪ੍ਰਸਾਰਣ ਸੁਣਦੇ ਰਹੇ ਸੋ ਹਜੇ ਪ੍ਰਸਤੁਤ ਛੇ ਹਿੰਦੀ ਗੀਤ ਗਸਲ ਕਾਰਜਕ੍ਰਮ ਦੀ ਸ਼ੁਰੂਆਤ ਕਰੀਏ ਸੋ ਆਸ਼ਾ ਬਾਂਸਲੇ ਗਾਇਲੀ ਗੁਲਜ਼ਾਰ ਦੀ ਰਚਨਾ ਥੀ।